ਦਾ ਸੀਲਾ ਕਿ ਬਾਦਰੂ ਪਿੰਤੂ ਤਸਾ ਤਕੀਆ ਕੀਆ ਮੁਨੀ ਅਨਾ ਮੁਨਸੰ ਤਾਮਵਾਏ ਓ ਤਲੂ ਇੰਡੀਆ ਨਿਬਿਲਿਆ ਬਾਈਆ ਤਕੀਲਿਆ ਗਿਲਿਆ ਬਕਾ ਤਸੀਆ ਨੰਗਾ ਕੀਤਾਏ